0: ਹੈਂ ਵੀ ਉਗਦਾ ਵੀ ਸੰਕੁਰੇਂਤ ਦਾ ਕੋਨ ਗੱਬੇ ਕਾ ਗਾਹੋ ਦਲਕਾ ਮਰਾ ਮਾਉਦਾ ਇਸੁਲੋਤ ਨਾ ਬਿਸੇ ਸਾਕੋ ਦਲਾ ਸਾ ਮਲਾਇਓ ਮੈਂ ਦੀ ਨਾ ਮਕਾ ਤੁਲਤੁਲ ਮਕ ਬਲੇਕ ਦੇ ਬਲਾ ਤਲਾਕ ਤਕਾ ਨਾ ਕੀ ਕੁਯਾ
1: ਆਮ ਬਾ ਪੋਤੋਚ ਨਾ ਪ੍ਰੋਬਲੇਮਾ ਹਨ ਅਤੇ ਆਕੋ ਬਾਲਾ
2: ਪਗਲੀਗਾ ਇਤ ਸੰਪੀਲ ਨਾ ਕਾ ਉਰਾਸ
0: ਆਈ ਦੇ ਤੋਂ ਬਾਨ ਨਾ ਕਮਾਨ ਗੱਬ ਇਨਾ ਮਲੇ ਪੋ ਓਏ ਪਕਾ ਬੋਲੇ ਹਾਓ ਓ ਓ ਬਾ ਕੋ ਕਲਨ ਹਾਓ ਨਾ ਗੱਬੀਹਾਂ ਕੇ ਗੇਤ
2: ਆਈ ਹਨ May lang ako rin to kay. Ba, kung wala ko sa ginsundan nga, kundiin magi, ba, puli, di na niway ko kapuli, ba.